0: ਆਪਣੀ ਸੰਸਕ੍ਰਿਤੀ ਦੀ ਪਹਿਚਾਨ ਗੀਤਾ ਦੇ ਮਾਧਿਅਮ ਸੋ ਕਿਹੜਾ ਬੜਿਆ ਤਰੀਕਾ ਹੋਵੇ ਹੈ।
1: ਬਿਲਕੁਲ, ਔਰ ਆਪਣੀ ਰਾਜਸਥਾਨ ਕੀ ਧਰਾ ਤੋ ਗਿਆਨ ਹੈ ਕਿ ਅਠੇ ਕੀ ਹਰ ਚੀਜ਼ ਪੇ ਏਕ ਅਨੇਕ ਤੋ ਗੀਤ ਬਣੇ ਡੋਈ ਹੈ।
0: ਹਾਂ, ਹਰ ਚੀਜ਼ ਪੇ ਉਹ ਲੈ ਰਿਹਾ ਕੋ ਤੋ ਭਈ ਆਪਣੇ ਹੀ ਮਹੱਤਵ ਹੈ ਭਾਈ, ਲੈ ਰਿਹਾ ਤੋ ਰਾਜਸਥਾਨ ਦੀ ਪਹਿਚਾਨ ਹੈ,
1: ਆਪਣੀ ਜੀਵਨ ਸ਼ੈਲੀ ਮੈਂ ਇੱਕ ਅੰਗ ਹੈ।
0: ਅੰਗ ਹੈ ਜਾਨ ਆਪਣੇ ਨਹੀਂ ਕਹਿਵਾ ਕਿ ਭਾਈ ਉਦੈਪੁਰ ਹੈ, ਜੈਪੁਰ ਹੈ, ਜੋਧਪੁਰ ਹੈ, ਜਾਂ ਆਪਣੇ ਰਾਜਸਥਾਨ ਦਾ ਨਾਕ ਹੈ। ਰਾਜਸਥਾਨ ਕੋ ਨਾਕ ਹੈ, ਵੈਸਾ ਨਹੀਂ ਲੈ ਰਿਹਾ ਭਈ ਆਪਣੇ ਰਾਜਸਥਾਨ ਕੇ ਪੇਰਵੇਸ ਮੈਂ ਨਾਕ ਹੈ।
1: ਬਿਲਕੁਲ, ਲਹਿਰੀਓ ਬੰਦੇਜ ਇਹ ਸਭ ਕਹੀਏ ਰਾਜਸਥਾਨ ਕੀ ਸ਼ਾਨ ਹੈ। ਯਾਨੀ ਜਠੇ ਵੀ ਬੰਦੇਜ ਉਹ ਲਹਿਰੀਓ ਦਿਖਾਈ ਦੇ ਜਾਵੇ, ਕੋਠੇ ਵੀ ਆਪਾਂ ਗਏੜਾ ਹੋ ਤੋ ਪਤੋ ਲੱਗ ਹੀ ਜਾਵੇ ਕਿ ਅਮੁਕ ਅਮੁਕ ਵਿਅਕਤੀ ਤੋਂ ਰਾਜਸਥਾਨੀ ਦਿਖੇ।
0: ਹਾਂ, ਪੈਰਵੇਸ ਵੀ ਠਾ ਪੜ ਜਾਵੇ,
1: ਪੈਰਵੇਸ ਵੀ ਠਾ ਪੜ ਜਾਵੇ।
0: ਪਰ ਦੇ ਕੰਚਨ ਮਤਲਬ ਕਈ ਬਾਤ ਕਰਾਂ ਆਪਾਂ, ਆਪਾਂ ਕਟੀ ਗਿਆ ਵਾ, ਚਲੋ ਆਪਣਾ ਗਾਵਰਾ ਮਹੀਨੇ ਤੋਂ ਆਪਣਾ ਲੋਕਾਂ ਕੀ ਕਦਰ ਨਹੀਂ ਹੋਵੇ। ਉਹਨੇ ਕਹਿਵੇ ਕਿ ਬੇਟੀ ਪਰਾਨੰਦ ਸੁਸਰਾਲ ਮੈਂ ਜਾਵੇ, ਪੀਰ ਕੋ ਕੁੱਤੋ ਦਿਖੇ ਤੋ ਵੀ ਨਾ ਹੋਲਾ।
1: ਕਈ ਕਾਵਤ ਕਹੀਏ ਤੂੰ ਵੀ
0: ਤੋ ਵਿਦੇਸ਼ ਕਿਆ, ਆਪਾਂ ਐਡੀ ਜਗ੍ਹਾ ਪੇ ਚੱਲਿਆ ਜਾਵਾਂ ਜਟਾ ਆਪਾਂ ਆਪਣਾ ਪੀਰ ਨੂੰ ਸੁਸਰਾਲ ਨੂੰ ਖੂਬ ਦੂਰ ਆ, ਬਟੇ ਆਪਣਾ ਪੀਰ ਕੋ ਜਾਂ ਆਪਣਾ ਸੁਸਰਾਲ ਕੋਈ ਮਲ ਜਾਵੇ ਤੋ ਕਿਹੜੋ ਜੀਵ ਰਾਜੀ ਹੋ ਜਾਵੇ। ਪੇਰਵੇਸ ਨੂੰ ਆਪਾਂ ਪਰਿਚੈ ਕਰਵਾ ਕੇ ਕੋਸ਼ਿਸ਼ ਕਰਾ ਰਹੇ ਹਾਂ, ਸਾੜੀ ਲਿੰਗੋ ਪੇਰ ਰੱਖਿਆ ਜਾਂ ਕੋਈ ਪਰਿਚੈ ਕਰਾਏ ਤਾਂ ਆਪਣਾ ਰਾਜਸਥਾਨ ਦਾ,
1: ਆਪਣੇ ਰਾਜਸਥਾਨ ਕਾ ਹੈ। ਬਿਲਕੁਲ ਸਹੀ ਕਹੀ ਭਾਈ। ਔਰ ਦੇਖੋ ਆਪਣੇ ਲਹਿਰੀ ਔਰ ਬੰਦੇਸ਼ ਕੀ ਬਾਤ ਖਾਲੀ ਆਪਣੇ ਰਾਜਸਥਾਨ ਮੈਂ ਔਰ ਹਿੰਦੁਸਤਾਨ ਮੈਂ ਨਹੀਂ ਹੋਵੇ, ਵਿਦੇਸ਼ ਮੈਂ ਵੀ ਮੈਂ ਕਈ ਬਾਰ ਦੇਖੂ ਕਿ ਵੀ ਅੱਜ ਕੱਲ ਤੋਂ ਕਈ ਯੂਟਿਊਬ ਔਰ ਇੰਸਟਾਗ੍ਰਾਮ ਕੋ ਜਮਾਨੋ ਹੈ, ਮੀਡੀਆ ਪੇ ਦੇਖੂ ਮੈਂ, ਇਹ ਸਭ ਰਾਜਸਥਾਨੀ ਲੋਕ ਜੋ ਬਾਹਰ ਚਲੇ ਗਏ ਨਹੀਂ, ਬਾਹਰ ਚਾਰ ਵੀ ਮੈਂ ਦੇਖੂ ਕਿ ਕਈ ਜਣਾ ਤੋਂ ਲਹਿਰੀਏ ਦੀ ਸਾੜੀ ਨੀ ਪਹਿਨੇ, ਓਢਣੀ ਪਹਿਨੇ, ਪੂਰੀ
0: ਓਢਣੀ ਪਹਿਨੇ,
1: ਪੂਰੀ ਢਾਈ ਪਟਕੀ ਵਾਲੀ।
0: ਜਬਕਿ ਦੇਖ ਕੰਚਨ, ਓਢਣੀ ਛੋੜਨ ਸਾੜੀ ਵੀ ਛੁੱਟ ਗਈ, ਡਰੈਸਾ ਔਰ ਡਰੈਸਾ ਵੀ ਛੁੱਟ ਗਈ, ਜੈਨਸਨ ਐੜਾ ਪੇਰਾ ਲੱਗ ਗਿਆ।
1: ਸਹੀ ਬਾਤ, ਆਪਣੇ ਹੇਠਾਂ ਪਰਿਵਰਤਨ ਆ ਗਿਆ, ਪਰ ਵੇ ਵਿਦੇਸ਼ ਮੈਂ ਜਾ ਕੇ ਵੀ ਆਪਣੀ ਸੰਸਕ੍ਰਿਤੀ ਬਾਰੇ ਆਚੀ ਲੱਗ ਰਹੀ ਹੈ, ਇਹ ਵਾਸਤੇ ਵੀ ਅੱਜ ਵੀ ਉਹਨੇ ਐਕਸਪਲੋਰ ਕਰ ਰਿਹਾ ਹੈ।
0: ਦੇਖ ਕੰਚਨ, ਜੈਸਾ ਮੂੰਹ ਗਈ ਵਿਦੇਸ਼ ਕੇ ਥੂ ਗਈ ਚਲ ਵਿਦੇਸ਼, ਠੀਕ ਹੈ, ਉਹ ਤਾਂ ਪੂਰਾ ਰਾਜਸਥਾਨੀ ਪਰਿਵੇਸ਼ ਮੈਂ ਜੀਨ ਗਈ ਤੋ ਥਾਨੇ ਅਤਰੋ ਨਹੀਂ ਲਾ ਗਈ, ਪਰ ਥਾਰੇ ਜੈਸਾ ਬਹੁ ਆਈ ਤੇ ਬੱਚੇ ਬੇਟੀ ਹੈ ਜੋ ਵਟੀ ਨਹੀਂ ਬੜੀ ਵੀ ਵਟੀਲੀ ਸੰਸਕ੍ਰਿਤੀ ਦੇਖੀ ਤੋ ਵੀਨੇ ਰਾਜਸਥਾਨੀ ਕਲਚਰ ਘਣੋ ਹਉ ਲਾ ਗਈ।
1: ਉਹ ਬਿਲਕੁਲ ਸਹੀ ਬਾਤ ਹੈ,
0: ਪਾਕਿਸਤਾਨ ਹੈ ਕਿ ਨਹੀਂ, ਲੈ ਰਿਓ ਪਹਿਨੋ ਸਾੜੀ ਪਹਿਨੋ, ਘਰ ਮੈਂ ਅੱਛੋ ਲਾਗੇ ਚਣਿਆ ਚੋਲੀ ਪਹਿਨੋ, ਸਾੜੀ ਲਹਿੰਗੋ ਪਹਿਰੋ, ਵਾਨੇ ਹੋ ਲਾਗੇ, ਕਿਉਂਕਿ ਆਪਾਂ ਤਾਂ ਜੀ ਚੁੱਕਿਆ,
1: ਆਪਾਂ ਜੀ ਚੁੱਕਿਆ,
0: ਆਪਾਂ ਨੇ ਠਾ ਹੈ ਕਿ ਆਪਣਾ ਪਹਿਰਵੇਸ ਕਹੀ ਹੈ, ਆਪਣੇ ਤਾਂ ਖੁਨ ਮੈਂ ਬਸੋੜੋ ਹੈ ਤੋ ਵਟੀ ਨਾ ਆਪਾਂ ਨੇ ਅਤਰੋ ਨਹੀਂ ਲਾਗੇ ਇੱਕ ਪਹਿਨਾ, ਪਰ ਆਪਣੀ ਆਵਾ ਵਾਲੀ ਪੀੜੀ ਨੇ ਲਾਗੇ ਕਿ ਨਹੀਂ ਨਹੀਂ ਉਹ ਵਹਿਣੋ ਛਾਵੇ ਤੋ ਤੂੰ ਕਿਹੜੀ ਵਿਦੇਸ਼ ਮੈਂ ਅਤਰੋ ਕਰੇ, ਜੇ ਤੂੰ ਕਰੇਜ ਹੋਈ ਨਾ ਪਈ ਵਾ ਸੰਸਕ੍ਰਿਤੀ ਦੇਖੀ ਨਹੀਂ ਤੂੰ ਵੇਨੇ ਦੇਖੋਗੋ, ਔਰ ਅਪਣਾਵੋ ਕੋ ਘਣੋ ਸ਼ੌਕ ਰਵੇ,
1: ਅਪਣਾਵੋ ਕੋ ਘਣੋ ਸ਼ੌਕ ਰਵੇ। ਔਰ ਦੇਖੇ ਮੈਂ ਦੇਖੀ ਕਿ ਗਿਆਨ ਵੀ ਕਹੇ ਕਿ ਇਹ ਓਢਣੀ ਨੇ ਆਪ ਸਾਮਾਨਯ ਨਹੀਂ ਮਾਨੋ, ਹਾਂ ਜਿਹਨੇ ਆਪਾਂ ਜਾਨ ਵੀ ਇੱਛਾ ਉਹ ਵਿਆਹ ਨਹੀਂ ਪਹਿਨ ਲੇਵਾ,
0: ਆਪਣਾ ਰਾਜਸਥਾਨ ਦੀ ਸ਼ਾਨ ਹੈ ਭਾਈ, ਲੈ ਰਿਓ
1: ਹਾਂ, ਲੈ ਰਿਓ ਸ਼ਾਨ ਹੈ, ਉਹ ਓੜਵਾ ਕੀ ਤਰੀਕਾ ਪੇ ਬਾਤ ਕਰ ਰਹੀ ਹੈ, ਆ ਕਿ ਈਕੋ ਅਦਬ ਹੈ ਕਿ ਭਈ ਹਾਂ ਆਪ ਇਹ ਮਤ ਮਾਨੋ ਕਿ ਮੈਂ ਸਿਰਫ ਓਟ ਰੱਖੀ ਹੂੰ ਤੋ ਮੈਂ ਪਰਦਾ ਪ੍ਰਥਾ ਨੇ ਮਹੱਤਵ ਦੇ ਰਹੀ ਹੂੰ, ਅਠੇ ਪਰਦਾ ਪ੍ਰਥਾ ਨੇ ਮਹੱਤਵ ਦੇਣ ਵਾਲੀ ਬਾਤ ਨਹੀਂ ਹੈ, ਆ ਮਰਿਆਦਾ ਕੀ ਪ੍ਰਤੀਕ ਹੈ, ਆ ਸੰਸਕ੍ਰਿਤੀ ਕੀ ਪ੍ਰਤੀਕ ਹੈ। ਔਰ ਮੈਂ ਦੇਖੂ ਕਿ ਭਈ ਕਤਰੀ ਮੋਟੀ ਬਾਤ ਕਹੀਏ ਤੋ ਬੋਲੇ ਉਹ ਓਢਣੀ ਨਹੀਂ ਹੈ ਜਿਹਨੇ ਇੱਛਾ ਹੋ ਤੋ ਥੇ ਗਲੇ ਮੈਂ ਡਾਲ ਲੋ, ਔਰ ਇੱਛਾ ਹੋ ਤੋ ਚਾਹੇ ਸਾੜੀ ਕੀ ਤਰ੍ਹਾਂ ਪਹਿਨ ਲੋ, ਆ ਇੱਕ ਅਟੂਟ ਰਾਜਸਥਾਨੀ ਸੰਸਕ੍ਰਿਤੀ ਕੇ ਰਿਸ਼ਤਾ ਨੇ ਵਿਅਕਤ ਕਰਵਾ ਕੋ ਮਾਧਿਅਮ ਹੈ।
0: ਬਿਲਕੁਲ, ਤੋ ਕੰਚਨ ਪਹਿਲਾ ਤਾਂ ਠਾਏ ਕਿਹੜਾ ਲੈ ਰਿਹਾ ਚੱਲਦਾ ਹਾਂ, ਮੈਨੇ ਅੱਜ ਵੀ ਯਾਦ ਹੈ ਕਿਉਂਕਿ ਮੋਟੀ ਮੰਮੀ ਦਾਦੀ ਸਾਨ ਸਭ ਪੇੜਤਾ ਇੱਕ ਜਿਹੜੋ ਕਲਰ ਗੁਲਾਬੀ ਕਲਰ, ਡਾਰਕ ਗੁਲਾਬੀ ਕਲਰ, ਅਨਵੀ ਕਾ ਮਹੀਨਾ ਸਫੇਦ
1: ਸਫੇਦ ਲੈ ਰਿਹਾ ਹੋਤਾ, ਬਿਲਕੁਲ ਸਹੀ ਕਹੀ,
0: ਸਾੜੀ ਵੀ ਐਡੀ ਚਾਲੀ, ਲੂੜਾ ਵੀ ਐਡਾ ਹੀ ਚਾਲਿਆ। ਪਹਿਲਾਂ ਕੰਚਨ ਪੋਲਿਸਟਰ ਕੋ ਜ਼ਿਆਦਾ ਚਾਲਤਾ, ਪੋਲਿਸਟਰ ਸਿਫੋਨ ਪੋਲਿਸਟਰ, ਹਾਂ ਯਹਾਂ ਪੇ ਹੀ ਲੈ ਰਿਹਾ ਵੇਤਾ,
1: ਅੱਛਾ,
0: ਪਛੇ ਧੀਰੇ ਧੀਰੇ ਅਮੇਰੀਕਨ ਚਾਲਿਓ,
1: ਅੱਛਾ
0: ਅਮੇਰੀਕਨ ਕੀ ਸਾੜੀਆਂ ਪੇ ਚਾਲਿਓ, ਠੀਕ ਹੈ, ਆਜ ਤੋ ਆਪ ਖਰੀਦੋ ਪਿਓਰ ਪੇ, ਕਈ ਅੱਛੋ ਲਾਗੇ ਲੈ ਰਿਹਾ ਪਿਓਰ ਪੇ, ਜੋ ਅੱਜ ਕਾ ਸਮੇ ਮੈਂ ਜੋ ਪਿਓਰ ਕੀ ਸਾੜੀ ਪੇ ਲੈ ਰਿਹਾ ਚਾਲੇ ਨਾ, ਮੈਂ ਤੇ ਕਹੂੰ ਸਭ ਬੈਸਟ।
1: ਸਹੀ ਬਾਤ,
0: ਆਪਾਂ ਪਹਿਨਾ ਤੋ ਹੀ ਆਪਣਾ ਸਰੀਰ ਕੇ ਉਹ ਕਹੀਏ ਨਾ ਤੋ ਸਰ ਕੇ ਫਿਸਲਨ ਨਹੀਂ ਹੈ ਵੀ ਪੇ, ਪਿਓਰ ਮੈਂ
1: ਬਿਲਕੁਲ ਸਹੀ। ਔਰ ਦੇਖੋ ਪਹਿਲੇ ਤੋਂ ਕਹੀਏ ਲਾਲ ਪੀਲਾ गुलाबी यही रंग होता ज्यादातर है,
0: और लेने में ज्यादा गुलाबी कलर पसंद करता,
1: गुलाबी रंग पसंद करता। लेकिन अब का ये कि नई जनरेशन के फैशन के वास्ते कि भी ठीक है कि सब लोग गुलाबी रंग नहीं नहीं पसंद करे, ये वास्ते अभी इंग्लिश कलर भी आ गया,
0: इंग्लिश कलर, मिक्सिंग कलर, मस्त मस्त कलर चल गया।
1: हाँ
0: नहीं वास्ते ले जाना पड़े छोरियां लारे के लो भाई था के पसंद कर लो।
1: सही बात है,
0: क्योंकि पहले तो कटे 100-200 में अच्छो अच्छा ले रहा आ जाता, आज 100-200 में तो एक ब्लाउज पीस ही नहीं आवे, ब्लाउज पीस का ही 1000-1000 रुपया ब्लाउज का लागे।
1: बिल्कुल बिल्कुल बिल्कुल,
0: तो 10-10-12-12 हजार का ले रहा वे।
1: बिल्कुल सही है, अब तो कही है की समय बदल गयो, महंगाई होगी, पर अपनी संस्कृति जान की त्यान।
0: संस्कृति आज भी अपने यो कल्चर जिंदा है।
1: अब देख
0: को है, चुंदड़ी को है।
1: सही बात है, देखे नई नवेली ने आपा वो लहरियों को कतरो क्रेज हुआ है नई नवेली के वास्ते।
0: हाँ अरे नई नवेली भाई सावन महीनो आवे, अदरतियो रखो, अब अदरतिया में तो लेरियो रखे,
1: लेरियो रखे
0: क्योंकि क्रेज तो है ही है कि भाई हाँ अब त्योहार पैसा भी पहले के दे रहे भाई माँ के, तो अदरतियो आई छोरी के लेरियो आई।
1: ओ लहरिया की जिक्र है बहुत बड़ो हुआ है वो भी देखो है, मारी ससुराल से लहरियो आयो है, मारी बेटी को लहरियो आयो है।
0: देखो तो सुनीता ये भी अपनी परंपरा देखो, पढ़ने जदि पढ़ला में चुंदर आवे और पचे पढ़ने बाद जो अदरतियो रखे, सावन का अदरतिया में आवे लहरियो,
1: लहरियो आवे
0: और कणगोर का अदरतिया में आवे मोटड़ो,
1: मोटड़ो सही बात,
0: मोटड़ो जिन्हें बंदेज भी कहवा। तो मतलब अच्छी परंपरा है, हरेक का नाम है।
1: हाँ।
0: और कनी त्योहार पे कई रखनो या ठा है,
1: और जब टाबर होवे तो,
0: टाबर होवे तो वो तो पियर आवे, पीलियो
1: पीलियो
0: हाँ, वो पियर को होवे,
1: वो तो पियर को
0: हाँ। वो ससुरालू को नहीं
1: आवे,
0: और ससुराल वाला जो अदरतियो रखे बहू के, वो तो बहू के रेवे पाछो घर को घर में आवे, बहू का माँ बाप ने तो पाछो अदरतियो भेजनो पड़े ससुराल में, तो सासू ननन का लिए, जमाई का लिए, सब का लिए कपड़ा लता घणो खर्चो हो जावे,
1: घणो ही खर्चो हो जावे भाई। और देखो अपनी बेटी ना आपा अच्छा देवे और सास ननन दे वाने आपा हल्का नहीं दे सका, अच्छो ही को नहीं लागे, अपनी बेटी ने तो पछे भी आपा थोड़ा सोचन दे देवा, पण भाई सास को भी बड़ो भारी काम हुए।
0: बिल्कुल सही बात है, और भाई आपने बेटी ने तो फिर भी हल्को दे दो,
1: वो वही तो
0: सासू नंदा ने अगर आप हाउ नहीं देवो तो पहले हाँ। तो नाराजी गणा वेतन भेज देता अगले जो माँ के तो नहीं छावे,
1: और भाई आपा भी जाना कि भी मन में कठे ने कठे तो वो भावना आई जावे
0: हाँ, हाँ।
1: तो ये वास्ते अच्छे से अच्छे देवा की कोशिश करा।
0: अरे कंचन पहले तो संयुक्त परिवार वेता हाँ। माँ बाप को तो गणी टाट पोली वेती,
1: सही बात,
0: ताकि सबकी रखो परिवार में, नानी सास मामी सास वो लगान घर का सब परिवार,
1: सब परिवार,
0: सासू जी नंदा देरानी जेठानी पाचा हौजी के देरानी जेठानी, काक्या सासू जी, बढ़िया सासू जी, चाचा सासू जी, मामिया सासू जी,
1: बताओ कतरा हो जातो।
0: आगे हुई है कि वो दो साड़ी नहीं छावे, कतरी छाई जावे, पहले तो संयुक्त परिवार, आज तो वही एक बेटो ने एक बेटी, ज्यादा ज्यादा के तो दो बेटा के दो बेटी, ये कहो बता तो बेबी कोई नहीं,
1: सही बात,
0: और पहले तो छह छह सात सात बेटा बेटी है हरेक के, मान लो मारो उदाहरण देव, मारे पांच भाई, तो मारे पांच ही भाई और पांच ही भाभी के कपड़ा लाना था के, ठीक है,
1: और माता जी के
0: बेना, तो मारी बेना के लाना, पचम मारा माँ बाप के लाना, अभी मारा हारा में पांच का क्या हौजी है, दो का क्या हौजी है, तो वाके सबके लाना, पाचा दादिया हौजी है वाके भी लाना, पाचा भुआ हौजी है, मासिया हौजी है, मामिया हौजी है, वाके भी लाना,
1: बोलो कतरो देनो ले,
0: कतरो वे जावे,
1: कतरो जावे
0: मारा पियर को अन खुद का घर को।
1: मैं तो ज्ञान को भी धीरे धीरे थोड़ो सो कम तो हुई है,
0: घणो कम हुओ
1: है ना,
0: घणो कम
1: हाँ।
0: अबे तो घर वाला के रख दे तो मोटी बात है
1: हाँ। और बस अतरो ही होने चाहिए ठीक
0: हाँ।
1: है कि जो बिल्कुल नजदीक नजदीक का रिश्ता है वाने हाँ। अपनी भावना से लाना चाहो तो वो बात दूसरी है
0: हाँ।
1: और भाई नहीं तो तीसरी चौथी ने पीढ़ी ने ना आपा देवा की बात करे तो भी वो थे, अगर आपकी भावना ही है तो थे खरीदन पे ना दो
0: बस, आप रख दो ना सामने वाला पे, क्यों अतरो डालो,
1: क्यों अतरो डालो,
0: बेटी दीदी वो कोई कम है
1: बस वही तो।
0: चलो भाई कंचन आप ही थोड़ा भावना में बह गया, आ जाओ एक आचो गीत सुन ला
1: सही बात है भाई तो, थोड़ा भावना का विषय हो
0: हाँ, तो आप सुन रहे रेडियो मधुबन
1: 107.8 FM, सुनता रहो मुस्कुराता रहो।